ਵਾਚ ਕਿਰਪਾ ਸਾਨੀ ਆਉਂਦਾ ਚਾਨਰ ਚਾਨ ਗਾਵੂ ਮੋਟੇ ਵਰਤ ਗਾਨ ਗਾਵੂ ਮੋਟੇ ਵਰਤ ਗਾਨ ਤਲ ਮਗਰਾ ਜਾ ਤਲ ਰੇ ਸਰ ਜਾ ਬਿਗੀ ਬਿਗੀ ਬਿਗੀ ਬਿਗੀ ਡੌਲਾਨ ਡੌਲਾਨ ਗਾਵੂ ਮੋਟੇ ਵਰਤ ਗਾਨ ਗਾਵੂ ਮੋਟੇ

0: ਸੱਸ ਪਿਕਾਲੇ ਜੁੱਤਾ ਧੋਂਦਾ
1: ਧੋਂਦਾ ਹੈ
0: ਹਰ ਦਿਲ ਬਰਕਤ ਮਿਰਚੀ ਨਕਾਂਦਾ
1: ਮਿਰਚੀ ਨਕਾਂਦਾ ਹੈ
0: ਅਨਿ ਵਟਾ ਨ ਗਿੰਦੀ ਤੇਹੀ ਤਸੌਦਾ
1: ਤੇਹੀ ਤਸੌਦਾ ਹੈ
0: ਕਿਸਤ ਦਾ ਤੀ ਸ਼ਿਤ ਕਰੀ ਦਾਦਾ
1: ਸ਼ਿਤ ਕਰੀ ਦਾਦਾ
0: ਬੋਲੇ ਬੋਲੇ ਗਵਾ ਚ ਆਉਂਦੀ ਵਾਰਿਆ ਚ ਧੋਂਦੀ ਕਰਦੀ ਆ ਫਿਰਮਾਨ ਫਿਰਮਾਨ
2: तर मंडळी आता मात्र कार्यक्रमाची वेळ संपत आली आहे. तेव्हा जाता जाता हे गीत आपल्यासाठी आणि या गीताबरोबरच आजचा हा कार्यक्रम इथेच संपवण्याची मला रश्मी महामरेला अनुमती द्या. पुन्हा भेटणार आहोत नवीन कार्यक्रमात छानशा विषयासह. तोपर्यंत नमस्कार.